0: ਏ ਮਾਵੇ ਸੁੱਟਾ ਦਾ ਫਿੰ
1: ਅਹਰ ਮੇ ਸੁੱਟਾ ਦਾ ਫਿੰ
2: ਏ ਲਿਸਟ ਕੋ ਮਾਵੇ ਸੀਮਣਾ ਲਾ
3: ਅਮਿੱਲ ਫੈਸਾਂ ਦਾਗੇ ਅਮਿੱਲ ਹਸ਼ਿੰਗੜ ਗੇਲੁਨ ਦਿਰਮਕੀ ਕਿਹਾ ਮੋਏ ਕਮੇ ਏ ਮਾਵੇ ਸੁੱਟਾ ਦਾ ਫਿੰ
4: ਦੁਮ ਫੈ ਅਹਰ ਮੇ ਗੇ ਹਤੁਰੇ ਦੁਮਫਤੁ ਗੇ ਇਸਤੇਮਾਲ ਕੁਰੁਮ ਗੇ ਸਾਬੁਨ ਦਿਮਾਵਾ ਸਿਹੀ ਮਸਲ ਤੋਗਾ ਅਹਰ ਕੋ ਹੈਂ ਮਿਲੀਅਨ ਵੁਰੇ ਕਿਨ ਮੀਹੁ ਮਰਵਾ ਕਮਾ ਤਫਾ ਸਿਸਾਬ ਤਕੁਨ ਦੱਕਾ ਫਸ ਨੁ ਜਹੀ ਅਵਹ ਦੁਮਫਤੁ ਗੇ ਇਸਤੇਮਾਲ ਕੁਰੁਮ ਹੁੱਟਾ ਲਮਾ ਹਿੰਗਾ
5: ನೂದಿ ಹೇಗೆ ಮೆಗಹರ್ಟ್ಸ್ ದಿವೆ ಎಫ್ ಎಂಗೆ ಕೊಮ್ಮೆ ಗಡಿರೆಗೆ ಫುರತಮ ಲವೇಕವೆಸ್ ದಿವೆ ಅಮಿಲ್ಲ ರಾಗೆ ಲವೇ

0: ਬੰਦਾ ਮਨੋ ਕੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂੰ ਹੰਦਾਂਗੇ ਬਹੁਰੀ ਮਮੀ ਹਸ ਤੋ ਕਾ ਕੁਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂ ਸਤੋ

0: ਰਦੇ ਕੇ ਮੈਗਾਟਸ ਦੇ ਵੇਫੇ ਮੋ ਮਿਗੜੀ ਗਾ ਕੁਰੀ ਮਿਗੇ ਦਨੀ ਸਪੋਰਟਸ ਬੀਟ ਮੇਦ ਕੇ ਪ੍ਰੋਗਰਾਮ ਕੇ ਮਹਿਮਾਨ ਕੀ ਮਾਰਸ਼ਲ ਆਰਟਸ ਸਕੂਲ ਤੇਰੀਆ ਨਾਉਮਾ ਅਨਕਾ ਸਮ ਕੁੜਕੁੜ ਮਸਕਤ ਇੰਗੇ ਮਿਯਤੀ ਮਿਬੇ ਮਿਕੇਨੀ ਅਹੰਨ ਕੀ ਕਾ ਕੋਈ ਜਦੇ ਦੁਨੀਏ ਗੇ ਫੇਮਵਰਗ ਫਾਹਾ ਗਾ ਕੋਲ ਦੇਵੇ ਮਸ਼ਹੂਰ ਸ਼ਖਸੀਅਤ ਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਤੇ ਮਿ ਮਾਰਸ਼ਲ ਆਰਟਸ ਸਕੂਲ ਤੇਰੀਆ ਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਮਿ ਕਾ ਕੁਕੰ ਨਾਉਮਾ ਬੁਨੇਲ ਦੇਵੇ ती कमिश्नर का बला वाह करती बुनी फसे हवाने करने के विवेक कुरिये केंद्र तैयार दो मालूम मत कर क्या देने इंगे ਮੀ ਥਾਈਲੈਂਡ ਅੰਗੂਫਾਂ ਦੁਨੀਆ ਗੇ ਫੇਮਵਰਗ ਮਸ਼ਹੂਰ ਮਾਰਸ਼ਲ ਆਰਟਿਸਟ ਅਦਿ ਐਕਸ਼ਨ ਥਾਰੀਏ ਵਿਸਮੇ ਐਨਾ ਐਮੇ ਬੋਡ ਫਾਹਗ ਕੁਰੇਵੇਨੀ ਮੁਆਤਾਈ ਬੇਨੂੰ ਕੋਗੇਂ ਐਵਸ ਕੇਪਲ ਨੂਤ ਸਪੈਸ਼ਲ ਇਫੈਕਟ ਕਾਨੂਲਾ ਨੁਰਕਾ ਤੇ ਸਟੰਟ ਤੰ ਅਮਿਲੇ ਜਸਾ ਹੁਨਰ ਵੇਰੇ ਗੇ ਗੁਤਗਾ ਦੇਹਸ ਥਿੰਵ ਨਾਹਰ ਨੁਕੁਈ ਓਂ ਬੰ ਫਿਲਮੁਂ ਬਾਇਨ ਲਕਵਾ ਮੀ ਸਮਾਲ ਕੰ ਹੋਦੀ ਮੀ ਆਰਟਿਸਟ ਵਣੀ ਦ ਪ੍ਰੋਟੈਕਟਰ ਅਦਿ ਫਿਊਰੀਅਸ ਹਤੇ ਫਦ ਕਾਮਯਾਬ ਫਿਲਮ ਤਕੁਂ ਫੇਨਗੇਂ ਗੋਸਫਾ ਨਮਸ ਦੇਹਾ ਸਰਵਿਸ ਵਣਾ ਹਰ ਏਨੇ ਵਣੀ ਗੋਲਡ ਬਲੇਡ ਆ ਕੈਂਸਰ ਜੇਕੀ ਨ ਦੁਸਤ ਕੇ ਵੰਦੇ ਫਰਵਾ ਹੋਦ ਮਫੋ ਦੇਹਾ ਸਰਵਿਸ ਵਣਾ ਹਰ ਇਹ ਬਾਦਿਮ ਫਸੇ ਹਵੇ ਵਨ ਮੋਰ ਰਾਉਂਡ ਕੇ ਆ ਫਿਲਮ ਕੁੰ ਅਲੋਂ ਐਂਬੁਰ ਫਿਲਮੀ ਦਾਇਰਾਂ ਆਸਫਾ
1: ਮਾਰਸ਼ਲ ਆਰਟਸ ਹਮ ਜੈਕੀ ਚੈਨ ਦੋ ਐਮ ਗਬੂਲ ਕੁਰੇ ਵੇ ਮੇ ਹਕਾਂ ਇੰਨਾ ਨੇ
0: ਕੋ ਬਾ ਜੈਕੀ ਚੈਨ ਗੇ ਮੀ ਹੁਣ ਤਫਾਤ ਤਾ ਕਿ ਇਹਨ ਆਰਟਿਸਟ ਹੁਣ ਮਾਰਸ਼ਲ ਆਰਟਸ ਕਾ
1: ਜੈਕੀ ਚੈਨ ਨਾ ਹੈ ਦੀ ਅਸਤੋ ਮਾਰਸ਼ਲ ਆਰਟਸ ਫਿਲਮ ਤਾ ਐਮ ਬੋਡਾ ਮੇਨ ਸਟ੍ਰੀਮ ਮੇ ਮਗਬੂਲ ਵੇ ਗੇ ਮੇ ਦੇ ਆਈ ਦੋ ਜੈਕੀ ਚੈਨ ਐ ਬਾ ਵੇ ਐ ਗੇ ਐਮ ਬੋਡੋ ਰਿਪਰੈਜ਼ੈਂਟੇਟਿਵ ਵਾ ਹਮ ਮੁਲੇ ਦੁਨੀਆ ਗਾ ਵੈਸ
0: ਦੈਨ ਕੁਰੇ ਮਿਸ ਫਾਹ ਕੋਫੀ ਮੀ ਮਾਰਸ਼ਲ ਆਰਟਸ ਕੇ ਤਫਾਤ ਵਾਤਰ ਤੰ ਹੁਣ ਨ ਕਮਦ ਮੇ ਹਰ ਮਾਰਸ਼ਲ ਆਰਟਸ ਫੁਰਤਮ ਫਸ਼ਾ ਗੰਨ ਇਰੁਗ ਮੀ ਐਮ ਐ ਫੁਰਤਮ ਕੋਮ ਫੋਮ ਕ ਮੀ ਦਸ ਕੁਰ ਮੀ ਜਹੇਨੀ
1: ਐਮ ਐ ਫੁਰਤਮ ਹਮ ਐਮ ਐ ਬੇਸਿਕ ਕੋਮ ਫਸ਼ਾਂ ਜਹੇਨੀ ਮੀ ਹਰ
0: ਬੇਸਿਕ ਕੀ ਕੋ ਬਾ ਮਾਰਸ਼ਲ ਆਰਟਸ ਕੇ
1: ਇੱਕ ਅੱਛੀ ਗੰਨ ਨੇ ਕੇ ਛੇ ਕ ਮੈਮ ਐ ਫੁਰਤਮ ਨ ਨੇ ਮੀ ਹਾ ਕੋਲਾਂ ਹੁਣ ਨ ਗੋਏ ਅਲਗਨ ਮੈਂ ਇਹ ਕੀ ਨੇ ਸਟਾਂਸ ਦੋ ਯਾਰ ਇਹ ਹੁਣ ਨੰ ਜਹੇ ਗੋਤਾ ਫੁਰਤਮ ਹੁਣ ਨੰ ਦਸ ਕੁਰਨ ਜਹੇਣੀ ਐਮੀ ਹਾਂ ਐਮੀ ਹਾਂ ਗੇ ਕੰਟਰੋਲ ਗੇ ਦਸ਼ੋ ਗਾ ਮਸਲ ਤਾ ਮੇ ਫਲੈਕਸ ਕੋ ਨਾ ਤਾ ਰਿਲੀਜ਼ ਕੋ ਏ ਮੂਵਮੈਂਟ ਦਸ ਕੁਰੰ ਐਮੇ ਉਂਦਗੋ ਆ ਤੇਂ ਬੇਸਿਕਸ ਐਮੇ ਮੁਹਿੰਮ ਐਚਕੇ ਮਾਰਸ਼ਲ ਆਰਟਸ ਕਾ ਇੰਦਰ ਨੂੰ ਸੇਨ ਨੇ I am scared of not the one who does 1,000 different kicks. I am scared of the one who practice 1,000 kicks. Ekkala emme style legge enhas paharu practice kura mi hae deke birugan nan jeheni eki echi hada mi hae tore. Ei ha ma repeated ko over time emi ha eti lifestyle legge gotuga e faharun das kura echen nu me ma. Hama repeated ko basics perfect kuran daane tan ahare.
0: એમાં માર્શલ આર્ટસ કે હમ કોમે દુહા કોસ ઇમ્પ્રૂવ કુર મસક કે કુરન જે હે કોમે દુગસ આ એચસ તહી કે મી દસ કુરન જે ના તશરીપા તહી કે મી નિબેની એહન
1: હાદ એ તંગ અહરેન એગા ઉળુનુ કમુ ગવિયસ હમ અબદુસ તિમન્ના ઇમ્પરફેક્ટ કંકં ફેનિગેન દાણ એ મી હાયા મિસાલ ક કુરહા મી હક વસ એહમ મી હકં એતિ વર રીતિ વાને પેને એક મે મી હાયં એગા હુન્ના ઉની કંકં કં ફાહકવા ફાદા ہم مارشل آرٹس کے سے جہا گوئی نوتا اے بینو کورا ٹیکنک ایمی ہاں آمیل لیں اب دس بینو مان ایتی اتورے بڑا امپروف کورا
0: دمی ہارو می kulakulage beltu ta vese bahure kaneng kihine mi beltu ta mi kihine mi kome sarka kyal deba
1: me huri ha mashallah sa ko belt system ne na boda faha ka ko leve ne karate athai kondo ga belt system then kickboxing guys kome swara kang inde alugadu me boda practice kurane muay thai kunne na ne belt system muay thai gen na ne emi ha ga experience number of fights egotan emi ha ga courier om balane mashallah arts ka
0: ગાણે કસલાવે કદમા મિફાર કોન લવે જહાન
1: મિફાર જહાલાને ડ્રાઇવ બાય બાય ટ્રેન
0: ઓકે મ લવે ફહુ અને કાસ રોયા કી ગકુરિયા દાના